ਅਧਿਨ ਐਤਵਾਰ 27 ਸਤੰਬਰ ਅਤੇ 2026 ਦੀ ਸਰਜਰੀ ਸਵੇਰ ਅਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੁਆਰਾ ਪੇਸ਼ ਕੀਤਾ ਜਾਂਦਾ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਅਗਰ ਸਿਡਨੀ ਵੈਸਟ ਵਿੱਚ ਆ FM ਬੈਂਡ 'ਤੇ ਰੇਡੀਓ 'ਤੇ 99.9 ਦੀ ਫ੍ਰੀਕੁਐਂਸੀ 'ਤੇ ਟਿਊਨ ਕਰੋ ਅਤੇ ਸੁਣੋ ਤੁਸੀਂ 8 ਤੋਂ ਲੈ ਕੇ 10 ਵਜੇ ਤੱਕ ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.sw.com.au 'ਤੇ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਸੁਣ ਸਕਦੇ ਹੋ।

ਅੱਜ ਬਹੁਤ ਵਧੀਆ ਮੌਸਮ ਨਾਲ ਦਿਨ ਚੜਿਆ ਜੀ, ਬਹੁਤ ਹੀ ਵਧੀਆ ਮੌਸਮ। ਟੈਂਪਰੇਚਰ ਤਕਰੀਬਨ ਵੱਧ ਤੋਂ ਵੱਧ 17 ਰਹੇਗਾ, ਘੱਟ ਤੋਂ ਘੱਟ 13 ਸੀ ਅਤੇ 90% ਮੀਂਹ ਪੈਣ ਦੀ ਸੰਭਾਵਨਾ। ਪਿਛਲੇ ਕੁਛ ਦਿਨਾਂ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ, ਕਦੀ ਗਰਮੈਸ਼ ਅਤੇ ਕਦੀ ਠੰਡਕ। ਸੋ ਅੱਜ ਦਾ ਮੌਸਮ ਠੰਡਾ, ਕੱਲ੍ਹ ਗਰਮ ਸੀਗਾ ਅਤੇ ਕੱਲ੍ਹ ਨੂੰ ਟੈਂਪਰੇਚਰ ਥੋੜ੍ਹਾ ਜਿਹਾ ਵਧੂਗਾ, 20 ਹੋਊਗਾ। ਮੰਗਲਵਾਰ ਨੂੰ 23 ਅਤੇ ਬੁੱਧਵਾਰ ਨੂੰ 28 ਅਤੇ ਆਉਂਦੇ ਸ਼ੁੱਕਰਵਾਰ ਨੂੰ 31 ਟੈਂਪਰੇਚਰ ਹੋ ਜਾਣਾ। ਸ਼ੁੱਕਰਵਾਰ ਤੋਂ ਬਾਅਦ 'ਚ ਫਿਰ ਟੈਂਪਰੇਚਰ ਘੱਟ ਜਾਣਾ 26 ਅਤੇ ਸ਼ਨਿਚਰਵਾਰ ਨੂੰ 20 ਅਤੇ ਆਉਂਦੇ ਐਤਵਾਰ ਨੂੰ ਵੀ 20 ਟੈਂਪਰੇਚਰ। ਸ਼ੁੱਕਰਵਾਰ ਨੂੰ ਫਿਰ ਮੁੜ ਕੇ ਮੀਂਹ ਪਊਗਾ, ਅੱਜ ਵੀ ਮੀਂਹ ਪੈਣ ਦੀ ਥੋੜ੍ਹੀ ਬਹੁਤੀ ਸੰਭਾਵਨਾ 10 ਵਜੇ ਤੋਂ ਬਾਅਦ 'ਚ। ਸੋ ਇਹ ਸੀ ਹਫ਼ਤੇ ਦਾ ਮੌਸਮ। ਦੇਖੋ ਕਿੱਦਾਂ ਹਰ ਹਫ਼ਤੇ ਤਕਰੀਬਨ 3 ਮੌਸਮ ਦੇਖਣ ਨੂੰ ਮਿਲ ਰਹੇ ਆ, ਥੋੜ੍ਹੀ ਗਰਮੈਸ਼ ਵੀ ਹੋ ਜਾਂਦੀ ਹੈ, ਠੰਡਕ ਵੀ ਹੋ ਜਾਂਦੀ ਅਤੇ ਮੀਂਹ ਵੀ ਪੈ ਜਾਂਦਾ। ਸੋ ਇਹ ਹੈ ਸਿਡਨੀ ਦਾ ਮੌਸਮ। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਰਮਾਤਮਾ ਦੇ ਨਾਂ ਦੇ ਨਾਲ। ਗੀਤ ਸੰਗੀਤ ਇਹ ਸਫ਼ਰ 2 ਘੰਟੇ ਚੱਲੂਗਾ, ਸਾਥ ਜ਼ਰੂਰ ਦੇਣਾ। ਚਲੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਤੁਹਾਡੀ ਮਨ 'ਚ ਵੀ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ, ਕਮਿਊਨਿਟੀ ਪ੍ਰਤੀ ਕੋਈ ਗੱਲਬਾਤ ਹੋਵੇ ਤਾਂ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਦੌਰਾਨ ਫੋਨ ਕਰ ਸਕਦੇ ਹੋ, 02-9673-9999, ਜਾਂ ਤੁਸੀਂ ਈਮੇਲ ਕਰ ਦਿਓ punjabiradio@hotmail.com 'ਤੇ, ਜਾਂ sham.kumar@swr99.com.au 'ਤੇ।

0: 99.9.
1: The difference is the music.
2: ਸਮਾਂ ਇਸ ਵੇਲੇ 8:19 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 ਐਫ ਐਮ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਕਮਿਊਨਿਟੀ ਦਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਸੁਣੋ ਅਤੇ ਦੁਨੀਆ ਦੇ ਕਿਸੇ ਕੋਨੇ 'ਚ ਸੁਣਨਾ ਹੋਵੇ ਤਾਂ www.sw.r999.com.au 'ਤੇ ਸੁਣ ਸਕਦੇ ਹੋ। ਚਲੋ ਅੱਗੇ ਕੁਛ ਰਲੇ ਮਿਲੇ ਪੰਜਾਬੀ ਗਾਣੇ ਸੁਣਦੇ ਹਾਂ ਤੁਹਾਡੇ ਪਸੰਦ ਦਾ ਵੀ ਕੋਈ ਗੀਤ ਹੋਵੇ ਤਾਂ ਜ਼ਰੂਰ ਦੱਸਣਾ। ਪ੍ਰੋਗਰਾਮ ਦੌਰਾਨ ਫੋਨ ਕਰੋ 02 9 6 7 6 3 9 9 9।

0: ਦਿਨ ਐਤਵਾਰ ਅਤੇ ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਸੀਨੀ ਵੈਸਟ ਵਿੱਚ ਫਰੀ ਔਨ ਏਅਰ ਰੇਡੀਓ 'ਤੇ ਟਿਊਨ ਕਰੋ FM ਬੈਂਡ 'ਤੇ 99.9 ਦੀ ਫਰੀਕੁਐਂਸੀ ਅਤੇ ਸਮਾਂ ਸਿਰਨੀ ਦਾ 8 ਤੋਂ ਲੈ ਕੇ 10 ਵਜੇ ਤੱਕ ਦੁਨੀਆ ਦੇ ਕਿਸੇ ਕੋਨੇ 'ਚ ਸੁਣਨਾ ਹੋਵੇ ਤਾਂ ਤੁਸੀਂ www.swr999.com.au ਉੱਤੇ ਲਾਈਵ ਸੁਣ ਸਕਦੇ ਹੋ। ਚਲੋ ਕੁਛ ਗੱਲਾਂ ਸੁਣਦੇ ਹਾਂ ਜਿਹੜੀਆਂ ਮੈਨੂੰ ਲੱਗਦਾ ਕਿ ਤੁਹਾਨੂੰ ਕਿਤੇ ਨਾ ਕਿਤੇ ਮੋਟੀਵੇਟ ਕਰ ਸਕਦੀਆਂ। ਉਹਨਾਂ ਗੱਲਾਂ ਦੇ ਵਿੱਚੋਂ ਦੋ ਗੱਲਾਂ ਇਹ
1: ਦੋਸਤੋ, ਅਸੀਂ ਸਾਰੇ ਕਿਤੇ ਨਾ ਕਿਤੇ ਨੈਗੇਟਿਵ ਲੋਕਾਂ ਨਾਲ ਘਿਰੇ ਹੋਏ ਹਾਂ। ਤੁਸੀਂ ਜਿੰਨਾ ਮਰਜ਼ੀ ਚੰਗਾ ਕਰੀ ਜਾਓ, ਕੁਝ ਕੁ ਲੋਕ ਤਾਂ ਇਹੋ ਜਿਹੇ ਤੁਹਾਡੀ ਜ਼ਿੰਦਗੀ 'ਚ ਆ ਹੀ ਜਾਣਗੇ ਜਾਂ ਫਿਰ ਇਸ ਵਕਤ ਵੀ ਹੋਣਗੇ ਜਿਹੜੇ ਨੈਗੇਟਿਵ ਗੱਲ ਕਰਨਗੇ, ਜਿਹੜੇ ਤੁਹਾਡੇ ਬਾਰੇ ਕੁਛ ਨਾ ਕੁਛ ਬੁਰਾ ਬੋਲਣਗੇ। ਤੇ ਹੁੰਦਾ ਕੀ ਆ ਕਿ ਸਾਡੇ ਬਾਰੇ ਜਿਹੜਾ ਬੰਦਾ ਨੈਗੇਟਿਵ ਬੋਲ ਕੇ ਗਿਆ, ਉਹ ਤਾਂ ਬੋਲ ਕੇ ਅੱਗੇ ਚਲਾ ਜਾਂਦਾ, ਪਰ ਅਸੀਂ ਉਸ ਦੇ ਬਾਅਦ ਵੀ ਕਈ ਘੰਟਿਆਂ ਤੱਕ ਉਹੀ ਇੱਕ ਗੱਲ ਨੂੰ ਫੜ ਕੇ ਬੈਠੇ ਰਹਿੰਦੇ ਹਾਂ ਤੇ ਆਪਣੇ ਅੰਦਰ ਦੁਖੀ ਹੋਈ ਜਾਂਦੇ ਹਾਂ। ਕਦੇ ਗੁੱਸਾ ਵੀ ਆਉਂਦਾ ਕਿ ਆਖਿਰਕਾਰ ਉਹ ਬੰਦਾ ਮੈਨੂੰ ਇਹ ਗੱਲ ਬੋਲ ਕਿਵੇਂ ਗਿਆ। ਕਈ ਵਾਰ ਆਪਣੇ ਆਪ ਤੇ ਇਹ ਵੀ ਗੁੱਸਾ ਆਉਣ ਲੱਗ ਜਾਂਦਾ ਕਿ ਮੈਂ ਉਹਨੂੰ ਉਸ ਵਕਤ ਉਹ ਗੱਲ ਕਿਉਂ ਨਹੀਂ ਬੋਲੀ ਜਿਹੜੀ ਇਸ ਵਕਤ ਮੇਰੇ ਦਿਮਾਗ 'ਚ ਚੱਲਦੀ ਆ। ਬਹੁਤ ਟਾਈਮ ਤੱਕ ਅਸੀਂ ਆਪਣੇ ਅੰਦਰ ਉਹ ਗੱਲ ਨੂੰ ਫੜ ਕੇ ਲੜਦੇ ਰਹਿੰਦੇ ਹਾਂ। ਇੱਕ ਪਾਸੇ ਉਹ ਬੰਦਾ ਸਾਡੇ ਦਿਮਾਗ 'ਚ ਹੁੰਦਾ ਤੇ ਦੂਸਰੇ ਪਾਸੇ ਅਸੀਂ। ਦੋਸਤੋ, ਇਹ ਜਿਹੜੀ ਪ੍ਰੈਕਟਿਸ ਆਪਾਂ ਅਣਜਾਣੇ ਵਿੱਚ ਕਰਦੇ ਰਹਿੰਦੇ ਹਾਂ, ਇਹ ਬਹੁਤ ਹੀ ਅਨਸੈਸਰੀ ਤੇ ਬਹੁਤ ਹੀ ਬੇਕਾਰ ਦੀ ਪ੍ਰੈਕਟਿਸ ਹੈ। ਇਸ ਲਈ ਆਪਾਂ ਇਸ ਤੋਂ ਜਿੰਨੀ ਜਲਦੀ ਨਿਜਾਤ ਪਾ ਲਵਾਂਗੇ, ਖਹਿੜਾ ਛੜਾ ਲਵਾਂਗੇ, ਉਨਾ ਹੀ ਚੰਗਾ। ਫਿਰ ਹੁਣ ਗੱਲ ਆ ਜਾਂਦੀ ਹੈ ਕਿ ਆਖਿਰਕਾਰ ਇਹਨਾਂ ਨੈਗੇਟਿਵ ਲੋਕਾਂ ਨਾਲ ਅਸੀਂ ਡੀਲ ਕਿਵੇਂ ਕਰੀਏ। ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ। ਇਸ ਕਹਾਣੀ 'ਚ ਜਿਹੜਾ ਥੋਟ ਆ, ਜਿਹੜਾ ਆਈਡੀਆ ਬਣਾ, ਉਹ ਇੱਕ ਆਈਡੀਆ ਹੀ ਕਾਫੀ ਆ ਇਹਨਾਂ ਨੈਗੇਟਿਵ ਲੋਕਾਂ ਨਾਲ ਡੀਲ ਕਰਨ ਲਈ। ਇਹ ਕਹਾਣੀ ਮਹਾਤਮਾ ਬੁੱਧ ਨਾਲ ਜੁੜੀਆਂ ਹੋਈਆਂ ਸਭ ਤੋਂ ਪ੍ਰਸਿੱਧ ਕਹਾਣੀਆਂ 'ਚੋਂ ਇੱਕ ਕਹਾਣੀ ਹੈ। ਤਾਂ ਚਲੋ ਫਿਰ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ। ਦੋਸਤੋ, ਇੱਕ ਵਾਰ ਦੀ ਗੱਲ ਹੈ ਕਿ ਮਹਾਤਮਾ ਬੁੱਧ ਦੇ ਕੋਲ ਆ ਕੇ ਇੱਕ ਇਨਸਾਨ ਉਹਨਾਂ ਨੂੰ ਗਾਲਾਂ ਕੱਢਣ ਲੱਗਾ, ਉਹਨਾਂ ਨੂੰ ਬੇਇੱਜ਼ਤ ਕਰਨ ਲੱਗਾ ਅਤੇ ਬੋਲਣ ਲੱਗਾ, ਤੂੰ ਧੋਖੇਬਾਜ, ਨਕਲੀ ਤੇ ਝੂਠਾ ਇਨਸਾਨ ਏ, ਤੂੰ ਵੀ ਆਮ ਲੋਕਾਂ ਵਾਂਗ ਮੂਰਖ ਹੈ। ਮਹਾਤਮਾ ਬੁੱਧ ਉੱਤੇ ਇਹਨਾਂ ਸ਼ਬਦਾਂ ਦਾ ਕੋਈ ਅਸਰ ਨਹੀਂ ਹੋਇਆ ਤੇ ਅੱਗੋਂ ਉਹਨਾਂ ਨੇ ਉਸ ਵਿਅਕਤੀ ਨੂੰ ਸਵਾਲ ਕੀਤਾ ਕਿ ਅਗਰ ਤੂੰ ਕਿਸੇ ਲਈ ਕੋਈ ਤੋਹਫ਼ਾ ਖਰੀਦੇ ਅਤੇ ਉਹ ਵਿਅਕਤੀ ਤੋਹਫ਼ਾ ਲੈਣ ਤੋਂ ਮਨ੍ਹਾ ਕਰ ਦੇਵੇ ਤਾਂ ਉਹ ਤੋਹਫ਼ਾ ਕਿਸ ਦਾ ਹੋਇਆ। ਉਹ ਆਦਮੀ ਮਹਾਤਮਾ ਬੁੱਧ ਦਾ ਸਵਾਲ ਸੁਣ ਕੇ ਹੈਰਾਨ ਹੋਇਆ ਅਤੇ ਬੋਲਿਆ, ਬਿਨਾਂ ਸ਼ੱਕ ਮੇਰਾ ਹੀ ਹੋਵੇਗਾ, ਤੋਹਫ਼ਾ ਮੇਰੇ ਕੋਲ ਹੀ ਰਹੇਗਾ। ਮਹਾਤਮਾ ਬੁੱਧ ਮੁਸਕਰਾਏ ਅਤੇ ਬੋਲੇ, ਬਿਲਕੁਲ ਸਹੀ ਜਵਾਬ, ਬਿਲਕੁਲ ਇਸੇ ਤੋਹਫ਼ੇ ਦੀ ਤਰ੍ਹਾਂ ਹੈ ਤੁਹਾਡਾ ਗੁੱਸਾ ਤੇ ਤੁਹਾਡੀਆਂ ਮਾੜੀਆਂ ਗੱਲਾਂ। ਅਗਰ ਤੁਸੀਂ ਮੇਰੇ ਉੱਤੇ ਗੁੱਸਾ ਹੁੰਦੇ ਹੋ, ਮੈਨੂੰ ਮੰਦਾ ਬੋਲਦੇ ਹੋ, ਬੁਰੀਆਂ ਭਲੀਆਂ ਗੱਲਾਂ ਸੁਣਾਉਂਦੇ ਹੋ ਅਤੇ ਫਿਰ ਵੀ ਮੈਂ ਬੇਇੱਜ਼ਤ ਨਹੀਂ ਹੁੰਦਾ, ਮੇਰੇ ਤੇ ਇਹ ਕੋਈ ਅਸਰ ਨਹੀਂ ਕਰਦੇ, ਤਾਂ ਤੁਹਾਡਾ ਗੁੱਸਾ ਵਾਪਸ ਤੁਹਾਡੇ ਤੇ ਹੀ ਵਾਰ ਕਰੇਗਾ, ਇਹ ਮਾੜੀਆਂ ਗੱਲਾਂ ਵਾਪਸ ਤੁਹਾਡੇ ਤੇ ਹੀ ਵਾਰ ਕਰਨਗੀਆਂ। ਤੁਸੀਂ ਹੀ ਇਕੱਲੇ ਹੋਵੋਗੇ ਜੋ ਖੁਸ਼ੀ ਗਵਾਓਗੇ, ਮੈਂ ਨਹੀਂ, ਇਹ ਤੁਹਾਨੂੰ ਖੁਦ ਨੂੰ ਹੀ ਤਕਲੀਫ ਦੇਵੇਗਾ। ਦੋਸਤੋ, ਇਹ ਕਹਾਣੀ ਬਹੁਤ ਛੋਟੀ ਆ, ਪਰ ਇਹਦੇ ਵਿੱਚ ਨਾ ਜਿਹੜਾ ਸਬਕ ਆ ਉਹ ਵਾਕਈ ਵੱਡਾ ਏ। ਜਿਹੜੀ ਪ੍ਰੋਬਲਮ ਤੇ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਸੀ, ਇਹ ਛੋਟੀ ਜਿਹੀ ਕਹਾਣੀ ਸਾਨੂੰ ਉਸ ਪ੍ਰੋਬਲਮ ਦਾ ਸਲਿਊਸ਼ਨ ਦਿੰਦੀ ਹੈ। ਜਦੋਂ ਕੋਈ ਤੁਹਾਡੇ ਬਾਰੇ ਨੈਗੇਟਿਵ ਬੋਲਦਾ ਹੈ, ਜਦੋਂ ਕੋਈ ਤੁਹਾਡੇ 'ਤੇ ਗੁੱਸਾ ਹੁੰਦਾ ਹੈ, ਜਦੋਂ ਕੋਈ ਤੁਹਾਡੀ ਬੁਰਾਈ ਕਰਦਾ, ਤਾਂ ਇਗਨੋਰ ਕਰ ਦਿਉ। ਉਹ ਬੁਰਾਈ, ਉਹ ਗੁੱਸਾ, ਉਹ ਨੈਗੇਟਿਵ ਕਮੈਂਟ ਆਪਣੇ 'ਤੇ ਹਾਵੀ ਨਾ ਹੋਣ ਦਿਉ। ਜਦੋਂ ਤੁਸੀਂ ਉਸ ਨੈਗੇਟਿਵਿਟੀ ਨੂੰ ਰਿਸਪੋਂਡ ਹੀ ਨਹੀਂ ਕਰੋਗੇ, ਜਦੋਂ ਤੁਸੀਂ ਉਸ ਨੈਗੇਟਿਵਿਟੀ ਦਾ ਜਵਾਬ ਹੀ ਨਹੀਂ ਦਿਉਂਗੇ, ਤਾਂ ਉਹ ਨੈਗੇਟਿਵਿਟੀ ਤੁਹਾਡੇ ਤੱਕ ਪਹੁੰਚੂਗੀ ਹੀ ਨਹੀਂ। ਤੇ ਜਦੋਂ ਤੁਸੀਂ ਉਸ ਤੋਂ ਇਫੈਕਟ ਨਹੀਂ ਹੋਏ, ਜਿਹੜਾ ਬੰਦਾ ਤੁਹਾਨੂੰ ਉਹਨਾਂ ਨੈਗੇਟਿਵ ਕਮੈਂਟਸ ਦੇ ਨਾਲ, ਉਹਨਾਂ ਨੈਗੇਟਿਵ ਗੱਲਾਂ ਦੇ ਨਾਲ, ਆਪਣੇ ਗੁੱਸੇ ਦੇ ਨਾਲ ਇਫੈਕਟ ਕਰਨ ਆਇਆ ਸੀ, ਜਿਹੜਾ ਤੁਹਾਨੂੰ ਤੰਗ ਕਰਨ ਆਇਆ ਸੀ, ਉਦਾਸ ਕਰਨ ਆਇਆ ਸੀ, ਅਗਰ ਤੁਸੀਂ ਉਸ ਦੀਆਂ ਨੈਗੇਟਿਵ ਗੱਲਾਂ ਨਾਲ ਪ੍ਰਭਾਵਿਤ ਹੀ ਨਹੀਂ ਹੋਏ, ਅਗਰ ਤੁਹਾਡਾ ਮੂਡ ਤੁਸੀਂ ਖਰਾਬ ਹੀ ਨਹੀਂ ਹੋਣ ਦਿੱਤਾ, ਤਾਂ ਉਹ ਸਾਰੀਆਂ ਗੱਲਾਂ ਵਾਪਸ ਉਸੇ ਤੇ ਚਲੀਆਂ ਜਾਣਗੀਆਂ। ਤੇ ਦੋਸਤੋ, ਇਸ ਤਰ੍ਹਾਂ ਅਖੀਰ ਤੇ ਜਿਹੜਾ ਬੰਦਾ ਦੁਖੀ ਹੋਊਗਾ, ਉਹ ਤੁਸੀਂ ਨਹੀਂ ਬਲਕਿ ਉਹ ਬੰਦਾ ਹੋਊਗਾ ਜਿਹੜਾ ਤੁਹਾਨੂੰ ਦੁਖੀ ਕਰਨ ਆਇਆ ਸੀ। ਅੱਜ ਹੀ ਮੈਨੂੰ ਸੋਸ਼ਲ ਮੀਡੀਆ ਤੇ ਇੱਕ ਲਾਈਨ ਪੜ੍ਹਨ ਨੂੰ ਮਿਲੀ, ਮੈਨੂੰ ਉਹ ਲਾਈਨ ਬਹੁਤ ਜ਼ਬਰਦਸਤ ਲੱਗੀ ਤਾਂ ਸੋਚਿਆ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਹਾਂ। ਦੋਸਤੋ, ਉਸ ਦੇ ਵਿੱਚ ਲਿਖਣ ਵਾਲੇ ਨੇ ਲਿਖਿਆ ਸੀ ਕਿ ਸਹਿਣ ਵਾਲੇ ਨੂੰ ਜੇ ਸਬਰ ਕਰਨਾ ਆ ਜਾਵੇ ਤਾਂ ਕਹਿਣ ਵਾਲੇ ਦੀ ਔਕਾਤ 2% ਦੀ ਰਹਿ ਜਾਂਦੀ ਏ। ਦੁਬਾਰਾ ਸੁਣੋ ਲਿਖਣ ਵਾਲੇ ਨੇ ਲਿਖਿਆ ਸੀ ਕਿ ਸਹਿਣ ਵਾਲੇ ਨੂੰ ਜੇ ਸਬਰ ਕਰਨਾ ਆ ਜਾਵੇ ਤਾਂ ਕਹਿਣ ਵਾਲੇ ਦੀ ਔਕਾਤ 2% ਦੀ ਰਹਿ ਜਾਂਦੀ ਹੈ। ਇਸ ਲਈ ਕਿਸੇ ਦੀ ਵੀ ਤੁਹਾਡੇ ਬਾਰੇ ਦਿੱਤੀ ਨੈਗੇਟਿਵ ਜੱਜਮੈਂਟ, ਤੁਹਾਡੇ ਬਾਰੇ ਕੀਤਾ ਨੈਗੇਟਿਵ ਕਮੈਂਟ ਉੱਤੇ ਰਿਸਪੋਂਡ ਨਾ ਕਰੋ। ਆਪਣੇ ਆਪ ਨੂੰ ਜਾਣੋ, ਪਹਿਚਾਣੋ ਤੇ ਆਪਣੀ ਖੁਸ਼ੀ ਨੂੰ ਆਪਣੇ ਕੰਟਰੋਲ 'ਚ ਰੱਖੋ। ਕਦੇ ਕਿਸੇ ਦੇ ਕਮੈਂਟਸ ਤੋਂ ਇੰਨਾ ਪ੍ਰਭਾਵਿਤ ਨਾ ਹੋਵੋ ਕਿ ਤੁਹਾਡੇ ਮਨ ਦੀ ਸ਼ਾਂਤੀ ਤਬਾਹ ਹੋ ਜਾਵੇ। ਆਪਣਾ ਖੁਸ਼ੀਆਂ ਦਾ ਰਿਮੋਟ, ਯਾਦ ਰੱਖੋ ਕਿ ਆਪਣਾ ਖੁਸ਼ੀਆਂ ਦਾ ਰਿਮੋਟ ਆਪਾਂ ਕਦੇ ਕਿਸੇ ਦੇ ਹੱਥ 'ਚ ਨਹੀਂ ਦੇਣਾ। ਇਹ ਕੰਟਰੋਲ ਸਾਡੇ ਆਪਦੇ ਹੱਥ 'ਚ ਹੋਣਾ ਚਾਹੀਦਾ ਹੈ ਕਿ ਅਸੀਂ ਕਦੋਂ ਖੁਸ਼ ਹੋਣਾ ਹੈ, ਕਦੋਂ ਉਦਾਸ ਹੋਣਾ ਹੈ, ਕਦੋਂ ਅਸੀਂ ਹੱਸਣਾ ਹੈ, ਕਦੋਂ ਅਸੀਂ ਰੋਣਾ ਹੈ। ਇਹ ਸਾਡੇ ਆਪ ਦੀਆਂ ਚੁਆਇਸਿਸ ਹੋਣੀਆਂ ਚਾਹੀਦੀਆਂ ਨੇ। ਇਹ ਕੰਟਰੋਲ ਸਾਡੇ ਆਪਦੇ ਹੱਥ 'ਚ ਹੋਣਾ ਚਾਹੀਦਾ ਹੈ।
0: ਸੋ ਦੋਸਤੋ, ਆਪਣੀ ਖੁਸ਼ੀਆਂ ਦਾ ਕੰਟਰੋਲ ਕਿਸੇ ਹੋਰ ਦੇ ਹੱਥ ਨਾ ਦਿਓ। ਜੇ ਤੁਹਾਨੂੰ ਸਬਰ ਕਰਨਾ ਆ ਜਾਵੇ ਤਾਂ ਕਹਿਣ ਵਾਲੇ ਦੀ ਕਦਰ 0 ਹੋ ਜਾਂਦੀ, ਕੁਛ ਨਹੀਂ ਰਹਿੰਦੀ। ਸੋ ਕਿਸੇ ਦੀਆਂ ਕਈਆਂ ਗੱਲਾਂ 'ਤੇ ਇੰਨਾ ਜ਼ਿਆਦਾ ਅਸਰ ਨਾ ਹੋਣ ਦਿਓ। ਸਮਾਂ ਇਸ ਵੇਲੇ 9:08 ਹੋ ਗਏ ਨੇ। ਚਲੋ, ਦੇਬੀ ਮਖਸੂਸਪੁਰੀ ਤੋਂ ਉਹਨਾਂ ਦੀ ਕਲਮ 'ਚੋਂ ਨਿਕਲੀਆਂ 2 ਗੱਲਾਂ ਸੁਣਦੇ ਹਾਂ।

ਸੋ ਜੋਬਨ ਉੱਤੇ ਨੋਟ ਤਾਂ ਸਾਰੇ ਖਰਚ ਲਏ, ਹੁਣ ਭਾਨ ਦੇ ਵਾਂਗੂ ਯਾਦਾਂ ਜੇਬ 'ਚ ਖੜਕਦੀਆਂ। ਸੋ ਭਾਨ ਦੇ ਵਾਂਗੂ ਯਾਦਾਂ ਜਿਹੜੀਆਂ ਨਾਲ ਹੀ ਹੋਣੀਆਂ ਚਾਹੀਦੀਆਂ, ਖੜਕਣਗੀਆਂ ਯਾਦਾਂ 'ਚ ਜਿਉਣ ਦਾ ਆਪਣਾ ਹੀ ਮਜ਼ਾ ਆ। ਸੋ ਬਚਪਨ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਦਾਂ ਹੀ ਲੰਘ ਜਾਂਦੀਆਂ, ਪਤਾ ਹੀ ਨਹੀਂ ਲੱਗਦਾ। ਇਹ ਗਾਣੇ ਤਰਜ ਸੁਣਦੇ ਹਾਂ, ਬਹੁਤ ਹੀ ਵਧੀਆ ਫਿਲਮ ਦਾ ਗਾਣਾ, ਉਹਦੀ ਇੱਕ ਤਰਜ਼।

ਇਹ ਜਿਹੜੀ ਤਰਜ਼ ਆ ਸੰਤ ਗਏ ਹੋਣੇ ਕਿਹੜੇ ਗਾਣੇ ਦੀ ਆ ਕਿਹੜੀ ਫਿਲਮ ਦੀ ਗਾਣਾ ਸਤਿਅਮ ਸ਼ਿਵਮ ਸੁੰਦਰਮ ਅਤੇ ਫਿਲਮ ਸਤਿਅਮ ਸ਼ਿਵਮ ਸੁੰਦਰਮ 1978 'ਚ ਬਣੀ ਸੀ ਫਿਲਮ ਰੋਮਾਂਟਿਕ ਡਰਾਮਾ ਰਾਜ ਕਪੂਰ ਦੀ ਬਣਾਈ ਹੋਈ ਫਿਲਮ ਸੀ ਸਤਿਅਮ ਸ਼ਿਵਮ ਸੁੰਦਰਮ ਦਾ ਮਤਲਬ ਕਿ ਸਤਿਅਮ ਮਤਲਬ ਕਿ ਸੱਚ ਸ਼ਿਵਮ ਪਰਮਾਤਮਾ ਗੋਡ ਅਤੇ ਸੁੰਦਰਮ ਬਿਊਟੀ ਤੋਂ ਇਸ ਫਿਲਮ ਦੇ ਵਿੱਚ ਰਾਜ ਕਪੂਰ ਨੇ ਸ਼ਸ਼ੀ ਕਪੂਰ ਜਿਨਤ ਮਾਨ ਅਤੇ ਪਦਮੀ ਕੋਲਾਪੁਰੀ ਅਤੇ ਇਹ ਕਲਾਕਾਰਾਂ ਦੇ ਨਾਲ ਫਿਲਮ ਬਣਾਈ ਬਹੁਤ ਹੀ ਵਧੀਆ ਇੱਕ ਪਿਆਰ ਦਾ ਸੰਗਮ ਦਿਖਾਲਿਆ ਸ਼ਸ਼ੀ ਕਪੂਰ ਜਿਹਦਾ ਨਾਂ ਰਾਜੀਵ ਹੁੰਦਾ ਰਾਜੀਵ ਰੂਪਾ ਦੇ ਪਿਆਰ ਵਿੱਚ ਗਿਰ ਜਾਂਦਾ ਉਹਦੀ ਆਵਾਜ਼ ਸੁਣਦਾ ਬਹੁਤ ਵਧੀਆ ਆਵਾਜ਼ ਉਹਦੀ ਸੁੰਦਰਤਾ ਦੇਖ ਕੇ ਪਿਆਰ ਹੋ ਜਾਂਦਾ ਪਰ ਜਦੋਂ ਉਹਨਾਂ ਵਿਆਹ ਹੋ ਜਾਂਦਾ ਅਤੇ ਰੂਪਾ ਛੋਟੇ ਹੁੰਦੇ ਬਚਪਨ 'ਚ ਉਹਦਾ ਫੇਸ ਇੱਕ ਪਾਸਿਓਂ ਗਰਮ ਤੇਲ ਪੈਣ ਨਾਲ ਥੋੜ੍ਹਾ ਸੜ ਗਿਆ ਸੀ ਸੋ ਸ਼ਸ਼ੀ ਕਪੂਰ ਫਿਲਮ ਦੇ ਵਿੱਚ ਐਜ਼ ਏ ਮਹਿਬੂਬਾ ਉਸੀ ਲੜਕੀ ਨੂੰ ਬਹੁਤ ਪਿਆਰ ਕਰਦਾ ਐਜ਼ ਏ ਵਾਈਫ ਓਨਾ ਨਹੀਂ ਕਰਦਾ ਕਿ ਉਹਦਾ ਚਿਹਰਾ ਜਿਹੜਾ ਸੁੰਦਰ ਨਹੀਂ ਹੁੰਦਾ ਸੋ ਇਹ ਸੁੰਦਰਤਾ ਦੇ ਸੰਗਮ ਨੂੰ ਇਸ ਫਿਲਮ 'ਚ ਇਕੱਠਾ ਕੀਤਾ ਆ ਪਰਮਾਤਮਾ ਦਾ ਨਾਮ ਬਹੁਤ ਵਧੀਆ ਤਰੀਕੇ ਨਾਲ ਇਹਦੇ ਵਿੱਚ ਲਿਆ ਗਿਆ ਸੋ ਇਹ ਤਿੰਨਾਂ ਚੀਜ਼ਾਂ ਦਾ ਸੁਮੇਲ ਦੇਖਣਾ ਹੋਵੇ ਤਾਂ ਫਿਲਮ ਸਤਿਅਮ ਸ਼ਿਵਮ ਸੁੰਦਰਮ ਰਾਜ ਕਪੂਰ ਦੁਆਰਾ ਬਣਾਈ ਗਈ ਫਿਲਮ ਬਹੁਤ ਵਧੀਆ ਦੇਖਣ ਵਾਲੀ ਤਿੰਨਾਂ ਦਾ ਕੰਮ ਬਹੁਤ ਵਧੀਆ ਜੀਨਤ ਮਾਨ ਸ਼ਸ਼ੀ ਕਪੂਰ ਅਤੇ ਪਦਮਨੀ ਕੋਲਾਪੁਰੀ ਸੋ ਉਸ ਫਿਲਮ ਦਾ ਗੀਤ ਸੁਣਦੇ ਹਾਂ ਆਪਾਂ ਜਿਹਦੀ ਆਪਾਂ ਤਰਜ਼ ਸੁਣੀ

0: 99.9.
1: The difference is the music.
2: So aisi geet Satyam Shivam Sundaram. Is film de vich difference dikhalan di koshish kiti physical love te spiritual love di. ਇਹ ਫਿਲਮ ਦਾ ਗਾਣਾ ਸੀ ਚੰਚਲ ਸੁਨ ਸ਼ੀਤਲ ਨਿਰਮਲ ਕੋਮਲ ਇਹ ਗਾਣਾ ਗਾਇਆ ਸੀ ਮੁਕੇਸ਼ ਨੇ ਬਹੁਤ ਪਾਪੂਲਰ ਗਾਣਾ ਸੀ ਇਹ ਗਾਣਾ ਮੁਕੇਸ਼ ਦੀ ਜ਼ਿੰਦਗੀ ਦਾ ਆਖਰੀ ਗੀਤ ਸੀ ਇਸ ਤੋਂ ਬਾਅਦ 'ਚ ਫਿਰ ਮੁਕੇਸ਼ ਦੀ ਮੌਤ ਹੋ ਗਈ ਸੀ ਡੈਥ ਹੋ ਗਈ ਸੀ ਸੋ ਰਾਜ ਕਪੂਰ ਨੇ ਇਹ ਫਿਲਮ ਮੁਕੇਸ਼ ਨੂੰ ਵੀ ਡੈਡੀਕੇਟ ਕੀਤੀ ਸੀ ਅੱਗੇ ਵੀਰ ਸਿੰਘ ਤੋਂ ਸੁਣਦੇ ਹਾਂ ਇੱਕ ਝਾਂਜਰਾਂ ਦਾ ਜੋੜਾ ਲੈ ਕੇ ਬੈਠਾ ਆ ਝਾਂਜਰਾਂ ਦਾ ਜੋੜਾ ਕਿਸੇ ਦੇ ਪੈਰ 'ਚ ਪਾਉਣਾ ਆ ਜੋੜਾ ਲੈ ਕੇ ਘੁੰਮੀ ਜਾਂਦਾ ਪਰ ਕਦੋਂ ਕਿਸੇ ਦੇ ਪੈਰ 'ਚ ਪਾਉਣਾ ਉਹਦੀ ਇੰਤਜ਼ਾਰ ਕਰ ਰਿਹਾ ਇਹ ਗਾਣੇ ਦੇ ਵਿੱਚ ਬਹੁਤ ਵਧੀਆ ਬੋਲ ਪਰੋਏ ਉਹਨੇ ਸੁਣਦੇ ਹਾਂ ਦਿਲ ਦੇ ਅੰਦਰੋਂ ਨਿਕਲੇ ਹੋਏ ਗਹਿਰਾਈ 'ਚੋਂ ਇਹ ਦੋ ਬੋਲ

ਇਹ ਕਲੀਆਂ ਨੇ ਜੋਬਨ ਵੀ ਸਾਂਭੇ ਪਏ ਨੇ ਦਿਲ ਹੈ ਕਿ ਬਸ ਤੇਰੇ ਖਿਆਲਾਂ 'ਚ ਰਹਿੰਦਾ ਇਹ ਦੁਨੀਆਂ ਦੇ ਧੰਦੇ ਤਾਂ ਲਾਂਭੇ ਪਏ ਨੇ

ਇਹ ਸੀ ਇੱਕ ਜੋੜਾ ਝਾਂਜਰਾਂ ਦਾ ਰੱਖਿਆ ਲੈ ਕੇ ਮੈਂ ਚਾਦਰ ਮਾਂ ਦੀ ਹੱਥ ਕੱਢੀ ਮੰਜੇ 'ਤੇ ਵਿਛਾਉਣ ਲਈ ਸੋ ਬਹੁਤ ਹੀ ਵਧੀਆ ਵਧੀਆ ਮਨ 'ਚ ਖਿਆਲ ਪਵਿੱਤਰ ਖਿਆਲ ਰੱਖ ਕੇ ਬੈਠਾ ਅਤੇ ਦੇਖੋ ਉਹ ਝਾਂਜਰਾਂ ਦਾ ਜੋੜਾ ਕਦੋਂ ਕਿਹਦੇ ਪੈਰ 'ਚ ਪੈਂਦਾ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਦ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਚਲੋ ਅੱਗੇ ਇੱਕ ਹੋਰ ਗੀਤ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ 'ਚ ਸੁਰਖੀ ਵਿੰਦੀ ਫਿਲਮ ਦੇ ਵਿੱਚ ਸੁਰਖੀ ਵਿੰਦੀ ਫਿਲਮ ਵੀ ਬਹੁਤ ਵਧੀਆ ਫਿਲਮ ਸੀ ਸਰਗੁਣ ਮਹਿਤਾ ਨੇ ਇਹਦੇ 'ਚ ਬਹੁਤ ਵਧੀਆ ਕੰਮ ਕੀਤਾ ਸੀ ਚਲੋ ਉਹ ਫਿਲਮ ਦਾ ਇੱਕ ਗਾਣਾ

0: The difference is the music.
1: Swan 99.9.
2: ਸਮਾਂ ਇਸ ਵੇਲੇ 9:36 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ www.sWR999.com.az ਉੱਤੇ ਸੁਣ ਸਕਦੇ ਹੋ। ਜੇ ਤੁਸੀਂ ਸਿਡਨੀ ਵੈਸਟ 'ਚ ਰਹਿੰਦੇ ਆ ਤਾਂ FM ਬੈਂਡ 'ਤੇ ਟਿਊਨ ਕਰਕੇ ਸੁਣੋ, 99.9 ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ। ਅੱਗੇ ਇੱਕ ਕਹਾਣੀ ਸੁਣਦੇ ਹਾਂ, ਬੇਦੀ ਬਨਜਾਰਾ ਦਾ ਲਿਖੀ ਹੋਈ ਕਹਾਣੀ ਦਾਨਾ ਸ਼ਾਹੂਕਾਰ। ਰਲੇ ਮਿਲੇ ਗੱਲਾਂ ਬਾਤਾਂ ਸੁਣਨ ਦੀ ਕੋਸ਼ਿਸ਼ ਕਰੀ ਦੀ ਆ, ਕੁਛ ਗੱਲਾਂ ਗਾਣਿਆਂ 'ਚੋਂ ਲੱਭੀ ਦੀਆਂ, ਕੁਛ ਕਹਾਣੀਆਂ 'ਚੋਂ, ਕੁਛ ਕੋਈ ਮੋਟੀਵੇਸ਼ਨ ਦੀਆਂ ਦੋ ਗੱਲਾਂ ਹੁਣ ਉਹਦੇ 'ਚੋਂ ਕੋਸ਼ਿਸ਼ ਕਰੀ ਦੀ ਹੈ, ਕੋਈ ਵਧੀਆ ਗੱਲ ਲੱਭੀਏ। ਇੱਦਾਂ ਹੀ ਫਿਰ ਕੁਛ ਕਮੇਡੀ ਵਾਲੇ ਕਲਾਕਾਰ, ਉਹ ਵੀ ਬਹੁਤ ਵਧੀਆ ਵਧੀਆ ਗੱਲਾਂ ਗਏ, ਉਹਨਾਂ 'ਚੋਂ ਵੀ ਲੱਭਣ ਦੀ, ਸਾਰਾ ਮਿਸ਼ਰਣ ਇਕੱਠਾ ਕਰਕੇ ਇਹ 2 ਘੰਟੇ ਦਾ ਸਫ਼ਰ ਹੁੰਦਾ। ਅਤੇ ਚਲੋ ਉਸ ਇਸ ਸਫ਼ਰ ਦੇ ਵਿੱਚ ਅਗਲੇ ਪੜਾਅ ਦੇ 'ਚ ਕਹਾਣੀ ਸੁਣਦੇ ਹਾਂ ਦਾਨਾ ਸ਼ਾਹੂਕਾਰ।
3: ਮਨਜੀਤ ਸਿੰਘ ਰਾਜਪੁਰਾ ਹੋਰਾਂ ਦੀ ਆਵਾਜ਼ ਵਿੱਚ ਕਹਾਣੀ ਦਾਨਾ ਸ਼ਾਹੂਕਾਰ। ਇਹ ਕਹਾਣੀ ਵਣਜਾਰਾ ਬੇਦੀ ਹੋਰਾਂ ਨੇ ਲਿਖੀ ਹੋਈ ਹੈ।
4: ਇੱਕ ਸੌਦਾਗਰ ਕੀਮਤੀ ਮਾਲ ਦਾ ਜਹਾਜ਼ ਲੱਦ ਕੇ ਪ੍ਰਦੇਸ਼ ਗਿਆ। ਪਿੱਛੋਂ ਉਸਦੀ ਪਤਨੀ ਜੀਵੀ ਨੂੰ ਪੈਸਿਆਂ ਦੀ ਸਖ਼ਤ ਲੋੜ ਪੈ ਗਈ। ਜੀਵੀ ਨੇ ਪਿੰਡ ਦੇ ਸ਼ਾਹੂਕਾਰ ਦਾਨੇ ਤੋਂ 2 ਮੋਹਰਾਂ ਉਧਾਰ ਮੰਗ ਲਿਆਂਦੀਆਂ ਕਿ ਜਦੋਂ ਉਸਦਾ ਪਤੀ ਪ੍ਰਦੇਸ਼ ਤੋਂ ਵਾਪਸ ਪਰਤ ਆਵੇਗਾ ਤਾਂ 2 ਮੋਹਰਾਂ ਉਸੇ ਵੇਲੇ ਮੋੜ ਜਾਵੇਗੀ। ਕੁਝ ਮਹੀਨਿਆਂ ਮਗਰੋਂ ਜੀਵੀ ਦਾ ਪਤੀ ਪ੍ਰਦੇਸ਼ੋਂ ਵਾਪਸ ਆ ਗਿਆ। ਸੌਦਾਗਰ ਨੇ ਮੋਹਰਾਂ ਦੀਆਂ ਥੈਲੀਆਂ ਅਤੇ ਹੋਰ ਸਮਾਨ ਸੰਭਾਲ ਕੇ ਘਰ ਦੇ ਅੰਦਰਲੇ ਕੋਠੇ ਵਿੱਚ ਰੱਖ ਦਿੱਤਾ। ਸੌਦਾਗਰ ਅਜੇ ਸੁੱਤਾ ਹੀ ਪਿਆ ਸੀ ਕਿ ਉਸਦੀ ਪਤਨੀ ਨੇ ਮੋਹਰਾਂ ਵਾਲੀ ਇੱਕ ਥੈਲੀ ਖੋਲ੍ਹੀ ਅਤੇ ਉਸ ਵਿੱਚੋਂ 2 ਮੋਹਰਾਂ ਕੱਢ ਕੇ ਸ਼ਾਹੂਕਾਰ ਨੂੰ ਦੇਣ ਤੁਰ ਪਈ। ਜੀਵੀ ਆਪਣੇ ਬਚਨ ਦੀ ਲਾਜ ਪਾਲਣਾ ਚਾਹੁੰਦੀ ਸੀ, ਕਿਉਂ ਜੋ ਉਸਨੇ ਸ਼ਾਹੂਕਾਰ ਨੂੰ ਭਰੋਸਾ ਦਵਾਇਆ ਸੀ ਕਿ ਉਹ ਸੌਦਾਗਰ ਦੇ ਵਾਪਸ ਆਉਂਦੇ ਸਾਰ ਹੀ ਮੋਹਰਾਂ ਵਾਪਸ ਕਰ ਜਾਵੇਗੀ। ਜਦੋਂ ਜੀਵੀ ਸ਼ਾਹੂਕਾਰ ਦੀ ਦੁਕਾਨ 'ਤੇ ਪਹੁੰਚੀ ਤਾਂ ਉੱਥੇ ਨਾ ਤਾਂ ਸ਼ਾਹੂਕਾਰ ਸੀ, ਨਾ ਹੀ ਕੋਈ ਨੌਕਰ ਚਾਕਰ, ਦੁਕਾਨ ਖਾਲੀ ਪਈ ਸੀ। ਸ਼ਾਇਦ ਦਾਨਾ ਅੰਦਰ ਪੂਜਾ ਪਾਠ ਵਿੱਚ ਰੁੱਝਿਆ ਹੋਇਆ ਸੀ। ਦੁਕਾਨ ਵਿੱਚ ਆਸਣ ਉੱਤੇ ਦਰੀ ਵਿਛੀ ਹੋਈ ਸੀ। ਜੀਵੀ ਨੇ 2 ਮੋਹਰਾਂ ਉਸ ਦਰੀ ਦੇ ਹੇਠਾਂ ਰੱਖ ਦਿੱਤੀਆਂ ਅਤੇ ਆਪਣੇ ਆਪ ਨੂੰ ਸੁਰਖਰੂ ਸਮਝ ਕੇ ਪਰਤ ਆਈ। ਜੀਵੀ ਘਰ ਆ ਕੇ ਕੰਮ ਧੰਦੇ ਵਿੱਚ ਰੁੱਝ ਗਈ ਅਤੇ ਉਹ ਗੱਲ ਆਪਣੇ ਖਵੰਦ ਨੂੰ ਦੱਸਣਾ ਭੁੱਲ ਗਈ ਕਿ ਉਸਨੇ ਥੈਲੀ ਵਿੱਚੋਂ 2 ਮੋਹਰਾਂ ਕੱਢੀਆਂ ਸਨ। ਸਵੇਰੇ ਜਦੋਂ ਸੌਦਾਗਰ ਜਾਗਿਆ ਤਾਂ ਉਹ ਆਪਣੀਆਂ ਮੋਹਰਾਂ ਦੀ ਥੈਲੀ ਚੁੱਕ ਕੇ ਬਾਜ਼ਾਰ ਵਿੱਚ ਲੈਣ ਦੇਣ ਕਰਨ ਤੁਰ ਪਿਆ। ਸੌਦਾਗਰ ਸਭ ਤੋਂ ਪਹਿਲਾਂ ਦਾਨੇ ਸ਼ਾਹੂਕਾਰ ਦੀ ਦੁਕਾਨ 'ਤੇ ਗਿਆ, ਕਿਉਂ ਜੋ ਉਸਦੀ ਇਮਾਨਦਾਰੀ ਦੀ ਬੜੀ ਸਾਖ ਸੀ। ਲੋਕ ਦਾਨੇ ਦੀ ਦਿਆਨਦਾਰੀ ਦੀ ਤਾਰੀਫ ਕਰਦੇ ਥੱਕਦੇ ਨਹੀਂ ਸਨ। ਸੌਦਾਗਰ ਨੇ ਸ਼ਾਹੂਕਾਰ ਨੂੰ ਮੋਹਰਾਂ ਦੀ ਥੈਲੀ ਦਿੱਤੀ ਪਰ ਸੌਦਾ ਨਾ ਬਣਿਆ। ਉੱਠਣ ਲੱਗਿਆਂ ਸੌਦਾਗਰ ਨੇ ਥੈਲੀ ਗਿਣੀ ਤਾਂ ਵਿੱਚੋਂ 2 ਮੋਹਰਾਂ ਘੱਟ ਨਿਕਲੀਆਂ। ਉਸਨੇ ਦਾਨੇ ਸ਼ਾਹੂਕਾਰ ਦੀ ਨੀਅਤ 'ਤੇ ਸ਼ੱਕ ਕੀਤਾ। ਦਾਨੇ ਸ਼ਾਹੂਕਾਰ ਨੇ ਇਸ ਵਿੱਚ ਆਪਣੀ ਹੇਠੀ ਸਮਝੀ। ਦੋਵਾਂ ਵਿੱਚ ਝਗੜਾ ਹੋ ਗਿਆ। ਆਸ ਪਾਸ ਦੀਆਂ ਦੁਕਾਨਾਂ ਵਿੱਚੋਂ ਹੋਰ ਲੋਕ ਵੀ ਉੱਠ ਕੇ ਆ ਗਏ। ਲੜਦਿਆਂ ਝਗੜਦਿਆਂ ਆਸਣ ਵਾਲੀ ਦਰੀ ਦਾ ਪਾਸਾ ਪੁੱਠਾ ਹੋ ਗਿਆ ਅਤੇ ਹੇਠਾਂ ਤੋਂ 2 ਮੋਹਰਾਂ ਨਿਕਲ ਆਈਆਂ। ਸੌਦਾਗਰ ਨੇ ਲੋਕਾਂ ਨੂੰ ਸੱਦ ਕੇ ਕਿਹਾ, ਵੇਖਿਆ ਜੇ ਇਸ ਬਗਲੇ ਭਗਤ ਦੀ ਕਰਤੂਤ, ਉੱਪਰੋਂ ਸਾਧ ਬਣਿਆ ਹੋਇਆ ਏ ਅਤੇ ਵਿੱਚੋਂ ਨਿਰਾ ਠੱਗ। ਲੋਕਾਂ ਨੇ ਜਦੋਂ ਦਾਨੇ ਦੀ ਦਰੀ ਹੇਠਾਂ ਮੋਹਰਾਂ ਪਈਆਂ ਵੇਖੀਆਂ ਤਾਂ ਉਹਨਾਂ ਨੇ ਵੀ ਸੌਦਾਗਰ ਦੀ ਹਾਂ ਨਾਲ ਹਾਂ ਮਿਲਾਉਂਦਿਆਂ ਦਾਨੇ ਨੂੰ ਬੁਰਾ ਭਲਾ ਕਿਹਾ। ਇਹ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਪਿੰਡ ਦੇ ਸਾਰੇ ਲੋਕ ਦਾਨੇ ਸ਼ਾਹੂਕਾਰ ਦੀ ਨਿੰਦਿਆ ਕਰਨ ਲੱਗੇ। ਜਦੋਂ ਇਹ ਗੱਲ ਸੌਦਾਗਰ ਦੀ ਪਤਨੀ ਜੀਵੀ ਨੇ ਸੁਣੀ ਤਾਂ ਦੌੜਦੀ ਹੋਈ ਦਾਨੇ ਸ਼ਾਹੂਕਾਰ ਦੀ ਦੁਕਾਨ 'ਤੇ ਗਈ। ਤੇ ਲੋਕਾਂ ਨੂੰ ਅਸਲੀ ਗੱਲ ਦੱਸਦਿਆਂ ਕਿਹਾ ਕਿ ਉਸਨੇ ਹੀ ਸਵੇਰੇ ਥੈਲੀ ਵਿੱਚੋਂ ਦੋ ਮੋਹਰਾਂ ਕੱਢ ਕੇ ਉੱਥੇ ਦਰੀ ਹੇਠ ਰੱਖੀਆਂ ਸਨ। ਫਿਰ ਜੀਵੀ ਨੇ ਲੋਕਾਂ ਨੂੰ ਸਾਰੀ ਗੱਲ ਵੇਰਵੇ ਨਾਲ ਸੁਣਾਈ। ਜੀਵੀ ਨੇ ਸਾਰਾ ਕਸੂਰ ਆਪਣੇ ਸਿਰ ਲਿਆ ਤੇ ਉਸਨੇ ਸ਼ਾਹੂਕਾਰ ਤੋਂ ਮਾਫ਼ੀ ਮੰਗੀ। ਸੁਦਾਗਰ ਵੀ ਬੜਾ ਸ਼ਰਮਿੰਦਾ ਹੋਇਆ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੀਵੀ ਸ਼ਾਹੂਕਾਰ ਦਾ ਕਰਜ਼ਾ ਉਤਾਰਨ ਲਈ ਦੋ ਮੋਹਰਾਂ ਉੱਥੇ ਰੱਖ ਗਈ ਸੀ, ਤਾਂ ਲੋਕ ਫਿਰ ਸ਼ਾਹੂਕਾਰ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਨ ਲੱਗੇ ਤੇ ਸੁਦਾਗਰ ਨੂੰ ਬੁਰਾ ਭਲਾ ਕਹਿਣ ਲੱਗੇ ਜਿਸਨੇ ਇੰਨੇ ਸਾਊ ਪੁਰਸ਼ ਦੀ ਨੀਅਤ ਉੱਤੇ ਸ਼ੱਕ ਕੀਤਾ ਸੀ। ਜਦੋਂ ਸ਼ਾਹੂਕਾਰ ਉੱਠ ਕੇ ਘਰ ਜਾਣ ਲੱਗਾ ਤਾਂ ਉਸਨੇ ਦੋ ਮੁੱਠਾਂ ਸਵਾਹ ਦੀਆਂ ਭਰੀਆਂ। ਉਸਨੇ ਇੱਕ ਮੁੱਠੀ ਖੱਬੇ ਪਾਸੇ ਵੱਲ ਸੁੱਟੀ ਤੇ ਦੂਜੀ ਸੱਜੇ ਪਾਸੇ ਵੱਲ। ਸੁਦਾਗਰ ਦੀ ਪਤਨੀ ਜੇ ਉੱਥੇ ਹੀ ਖੜੀ ਸੀ। ਉਸਨੇ ਸ਼ਾਹੂਕਾਰ ਤੋਂ ਪੁੱਛਿਆ, ਤੁਸੀਂ ਇਹ ਕੀ ਕੀਤਾ ਏ? ਅੱਗੋਂ ਸ਼ਾਹੂਕਾਰ ਨੇ ਹੱਸ ਕੇ ਕਿਹਾ, ਇੱਕ ਸਵਾਹ ਦੀ ਮੁੱਠ ਮੈਂ ਨਿੰਦਿਆ ਕਰਨ ਵਾਲਿਆਂ ਉੱਤੇ ਸੁੱਟੀ ਏ ਅਤੇ ਦੂਜੀ ਪ੍ਰਸ਼ੰਸਾ ਕਰਨ ਵਾਲਿਆਂ ਉੱਤੇ। ਦੋਵਾਂ ਦਾ ਕੋਈ ਧਰਮ ਹੀ ਮਾਨ ਨਹੀਂ।
2: ਸੋ ਨਿੰਦਿਆ ਕਰਨ ਵਾਲਿਆਂ ਦਾ ਅਤੇ ਪ੍ਰਸ਼ੰਸਾ ਕਰਨ ਵਾਲਿਆਂ ਦਾ ਧਰਮ ਮਾਨ ਕੋਈ ਨਹੀਂ ਹੈ। ਸਵਾਹ ਦੀ ਮੁੱਠੀ ਦੋਨਾਂ ਪਾਸੇ ਸਿੱਟੀ। ਇਹ ਕਹਾਣੀ ਸੀ ਦਾਨਾ ਸ਼ਾਹੂਕਾਰ ਦੀ। ਸਮਾਂ ਇਸ ਵੇਲੇ ਸਿਡਨੀ ਦਾ 9:43 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਅੱਗੇ ਹਰਜੀਤ ਹਰਮਨ ਤੋਂ ਕੁਛ ਪਰਦੇਸੀਆਂ ਬਾਰੇ ਦੋ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਉਹਨੂੰ ਗਾਇਆ, ਵਧੀਆ ਲੱਗੀਆਂ, ਤੁਹਾਨੂੰ ਵੀ ਸੁਣਾਉਂਦੇ ਹਾਂ।

0: ਸੋ ਪਰਦੇਸੀ ਤਾਂ ਅਸੀਂ ਹੋ ਜਾਂਦੇ ਹਾਂ, ਘਰ ਛੱਡਣੇ ਵੀ ਬਹੁਤ ਸੌਖੇ ਨਹੀਂ, ਬਹੁਤ ਔਖੇ ਆ, ਪਰ ਦਿਲ ਨੂੰ ਪੁੱਛ ਕੇ ਦੇਖੇ ਇਹ ਸਾਰੇ ਬਿਆਨ ਉਸ ਦਿਲ ਦੇ ਕੀ ਅਰਮਾਨ ਕਿਉਂ ਘਰ ਛੱਡਦੇ ਆ ਹਰਜੀਤ ਹਰਮਨ ਨੇ ਇਸ ਗੀਤ 'ਚ ਪਰੋਏ। ਚਲੋ ਅੱਗੇ ਥੋੜ੍ਹਾ ਕਮੇਡੀ ਵੱਲ ਨੂੰ ਚੱਲਦੇ ਹਾਂ। ਚਾਚਾ ਬਿਸ਼ਨਾ ਕਿਤੇ ਅਫਸੋਸ ਕਰਨ ਜਾਂਦਾ, ਅਫਸੋਸ ਤਾਂ ਆਪਾਂ ਕਰਨ ਜਾਂਦੇ ਹਾਂ, ਫਿਰ ਦੇਖੋ ਪਹਿਲਾਂ ਤਾਂ ਆਮ ਤੌਰ 'ਤੇ ਹੁੰਦਾ ਸ਼ੁਰੂ 'ਚ ਅਫਸੋਸ ਦੀਆਂ ਗੱਲਾਂ ਹੁੰਦੀਆਂ, ਫਿਰ ਮੁੜ ਕੇ ਗੱਲਾਂ ਬਦਲ ਜਾਂਦੀਆਂ, ਦੁਨੀਆਦਾਰੀ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ, ਅਕਸਰ ਹੁੰਦਾ ਤਾਂ ਇੱਦਾਂ ਹੀ ਆ। ਚਾਚਾ ਬਿਸ਼ਨਾ ਦੇਖਦੇ ਹਾਂ ਇਹਨੇ ਕੀ ਕੀਤਾ ਅਫਸੋਸ ਕਰਨ ਗਏ ਨੇ।
1: ਬਾਪੂ ਤੈਨੂੰ ਸਾਰਾ ਦਿਨ ਘਰ ਲੱਭਦਾ ਰਿਹਾ, ਕਿੱਥੇ ਗਿਆ?
2: ਢੱਠੇ ਖੂਹ ਚ ਗਿਆ। ਅੱਜ ਅੱਜ ਕੀ ਕਹਿਣਾ ਹੈ ਮੈਨੂੰ?
1: ਮੇਰਾ ਯਾਰ ਤੋਂ ਕਰਮਾ ਨੀ ਆ,
2: ਹੈਂ
1: ਬੜਾ ਭਾਣਾ ਵਰਤ ਗਿਆ ਯਾਰ,
2: ਮਰ ਗਿਆ
1: ਬਾਪੂ, ਉਹਦੀ ਮਾਤਾ ਪੂਰੀ ਹੋ ਗਈ, ਅਫਸੋਸ ਕਰ ਆਈ ਜਾ ਕੇ। ਮੈਂ ਚੱਲਿਆ ਰਾਣਾ ਜੀ ਕਹਿੰਦੇ ਮੈਨੂੰ ਬੈਂਕ,
2: ਰਾਣੇ ਕੋਲ ਚੱਲਿਆ?
1: ਹਾਂ ਬੈਂਕ ਡਿੱਕਦਿਆਂ ਮੈਨੂੰ।
2: ਇਹ ਤੇਰੀਆਂ ਜਿਹੜੀਆਂ ਰਾਣੇ ਨਾਲ ਯਾਰੀਆਂ ਨਾ ਮੈਨੂੰ ਇਹੋ ਹੀ ਚੰਗੀਆਂ ਲੱਗਦੀਆਂ, ਰਾਣੇ ਦਾ ਯਾਰ ਤੇ ਮੈਨੂੰ, ਮੈਂ ਹੁਣ ਆਪ ਠੂ ਚੱਲ ਇੱਧਰ ਜਾ, ਠੂ ਇੱਧਰ ਆ, ਖੋਤਾ ਸਾਰਾ ਮੋਟਰਸਾਈਕਲ ਲੈ ਜਾ।
1: ਮੇਰੀ ਪਹਿਲਾਂ ਗੱਲ ਤੇ ਸੋਲਾ ਪੂਰੀ ਆਵਾ ਤਾਂ ਨਾ ਉੱਥੇ ਬੋਲੀ ਤੇ ਅਫਸੋਸ ਕਰਾਈ ਰੀਜ ਨਾ ਜਾ,
2: ਕਰਾਂਗਾ ਰੀਜ ਰੀਜ ਰੀਜ ਲਾਈ ਜਾਂਦਾ ਮੈਂ ਕਰੂੰਗਾ ਪੇ।
1: ਬਾਪੂ ਤੂੰ ਸਮਝਦਾ ਨਹੀਂ, ਤੂੰ ਉਹ ਗੱਲ ਕਰੀ ਜਾਂਦਾ ਮੈਨੂੰ ਡੀਕਣ ਦਿਆ, ਉੱਥੇ ਬੈਂਕ ਬੰਦ ਹੋ ਜਾਣੀ ਆ,
2: ਤੇ ਵੱਜ ਖਾਣ ਨੂੰ ਕਾਜਾ ਪੈਣਾ ਹੋਏ,
1: ਜਾ ਫਿਰ ਜਾ
2: ਜਾ ਜਾ ਕਰੇ ਬੋਲ ਜਾ ਕਿੱਦਾਂ,
1: ਕੰਮ ਨਹੀਂ ਕਰ ਸਕਦਾ ਤੂੰ ਨਿਕਾ
2: ਜਾ, ਤੂੰ ਬੜੇ ਕੰਮ ਕਰ ਜਾ ਸਾਰੀ ਦਿਹਾੜੀ।
1: ਆ ਬਾਬਾ ਲੈ ਜਾਓ ਜਾਓ ਮਹਾਰਾਜ,
2: ਜਾ ਜਾ ਮਹਾਰਾਜ ਮਹਾਰਾਜ ਕਹਿਣ ਦਿਆ, ਤੁਹਾਡੇ ਤੁਹਾਡੇ ਤੁਹਾਡੇ ਉਹ ਪੰਗਾ ਦਾ ਮਾਜਾ ਗੱਡੀ ਚੱਲਿਆ ਆ
3: ਜਾਣਾ। ਸਤਿ ਸ਼੍ਰੀ ਅਕਾਲ ਜੀ। ਬੜੀ ਗਰਮੀ ਆ, ਕੋਈ ਪੱਖਾ ਪੁੱਖਾ ਲਵਾ ਦਿਓ। ਚਲੋ ਪੱਖੇ ਦੀ ਕੀ ਜ਼ਰੂਰਤ ਆ, ਕੁਦਰਤੀ ਹਵਾ ਐਡੀ ਸੋਹਣੀ ਠੰਡੀ ਚੱਲਣ ਦੀ, ਪਾਗਾਣਾ ਦਿਨ ਚੜ੍ਹਿਆ ਅੱਜ, ਮਤਲਬ ਕੁਦਰਤੀ ਹਵਾ ਚੱਲ ਪਈ ਆ ਨਾ, ਬਹੁਤ ਮਾੜਾ ਹੋਇਆ ਜੀ। ਚਲੋ ਤੇ ਪਾਣੀ ਪਿਆ ਜੋ,
4: ਪਾਣੀ ਲਿਆ,
3: ਗਰਮੀ ਬੜੀ, ਕੀ ਕਰੀਏ, ਬੱਤਾ ਨੀ ਹੈਗਾ ਜੀ, ਪਾਣੀ ਵੀ ਠੰਡਾ ਇੰਨੀ ਨਾ, ਬਰਫ਼ ਬੁਰਫ ਨੀ ਮੰਗਾਈ, ਸੱਚਾ ਮੰਗਾਉਂਦੇ ਹੁੰਦੇ ਨਾ, ਬਹੁਤ ਮਾੜਾ ਜਿਹਾ। ਕੀ ਗੱਲ ਹੋਈ ਸੀ ਬੇਬੇ ਜੀ ਨੂੰ?
4: ਬਸ ਕੱਲ ਸ਼ਾਮੀ ਚੰਗੇ ਭਲੇ ਤੁਰੇ ਫਿਰਦੇ ਸੀ,
3: ਤੁਰੇ ਫਿਰਦੇ ਕੋਈ ਕੰਮ ਕਰ ਨੀ ਹੈਗਾ ਸੀ?
4: ਸ਼ਾਮਾ ਭਈਆ ਰੋਟੀ ਖਾਧੀ ਸੌਂ ਗਏ ਆ।
3: ਸ਼ਾਮੀ ਸੌਂ ਗਏ
4: ਰਾਤ ਨੂੰ?
3: ਅੱਛਾ ਫਿਰ ਰਾਤ ਨੂੰ ਕਹੋ ਨਾ ਬੰਦੇ ਨੂੰ ਕਨਫਿਊਜ਼ ਨਾ ਕਰੋ।
4: ਹਾਂਜੀ
3: ਤੇ ਆਪਣੇ ਪਾਪਾ ਜੀ ਕਿੱਥੇ ਨੇ? ਉਹ ਵੀ ਮੈਂ ਸੁਣਿਆ ਬੜੇ ਬਿਮਾਰ ਰਹਿੰਦੇ ਆ।
4: 6 ਮਹੀਨੇ ਹੋ ਗਏ ਅਭੀ ਹਸਪਤਾਲ ਦਾਖਲ ਆ।
3: ਕਿਹੜੇ ਹਸਪਤਾਲ? ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ, ਦੱਸੋ ਵੇਖ ਲਓ। ਅੱਛਾ ਤਰਨਤਾਰਨ। ਓਹ
4: ਸਾਰੀ ਬਿਮਾਰੀ ਉਹਨਾਂ ਨੂੰ।
3: ਓਹ ਆ ਤੇ ਨਿਹਰਾ ਕਹਿ ਰਹੀ ਆ, ਰੱਬ ਦੀ ਏਡੀ ਕਰੋਪੀ, ਜਿੰਨੇ ਮਰਨਾ ਹੋਸਪਿਟਲ ਤੁਰਿਆ ਫਿਰਦਾ ਤੇ ਚੰਗੀ ਭਲੀ ਨੇ ਚੋਕੇ ਲੈ ਗਿਆ। ਮੇਰਾ ਮਤਲਬ ਵੀ ਮਾੜਾ ਦਿਨ ਬਖਾਇਆ ਮਾੜਾ, ਚੰਗੀ ਨੀ ਕੀਤੀ ਮਾੜਾ। ਕੋਈ ਗੱਲ ਨੀ ਪੁੱਤ, ਤੂੰ ਹੌਸਲਾ ਰੱਖ, ਕੋਈ ਗੱਲ ਪੈਸੇ ਤੁਹਾਡੀ ਬੇਬੇ ਨਾਲ ਮੇਰਾ ਬੜਾ ਪਿਆਰ ਹੁੰਦਾ ਸੀ, ਮਤਲਬ ਮਹੱਲੇ ਦੀ ਭੈਣ ਸੀ ਮੇਰੀ, ਭੈਣ ਸੀ ਮੇਰਾ, ਬੜਾ ਪਿਆਰ ਸੀ ਪੇੜ ਚ, ਨੰਬਰ ਬਣ ਤੇ ਸੀ, ਨੰਬਰ ਜਾਣੀ ਸੀ ਬੂਹ ਚ, ਨੰਬਰ ਜਾਣੀ ਸੀ ਨੰਬਰ ਕਿੱਡਾ, ਰੱਬ ਦਾ ਕਹਿਰ ਵੇਖ ਲਓ, ਮੇਰਾ ਤਾਂ ਜਮਾਂ ਦਿਲ ਨਹੀਂ ਲੱਗਣਾ, ਸਾਡੀ ਮਹੱਲੇ ਦੀ ਭੈਣ ਸੀ, ਕੀ ਦੱਸੀਏ ਰੱਬ ਦਾ ਕਹਿਰ। ਚੰਗਾ ਫਿਰ ਮੈਂ ਚੱਲਦਾ ਹੈ, ਮੈਂ ਚੱਲਦਾ ਜਾ,
4: ਰੋਟੀ ਖਾ ਲਿਓ।
3: ਰੋਟੀ ਕੀ ਬਣਾਇਆ?
4: ਦਾਲ ਫੁਲਕਾ ਹੀ ਲੱਗਦਾ।
3: ਨਹੀਂ ਮੈਂ ਚੱਲਦਾ, ਮੈਂ ਨਾ ਘਰੇ ਮੁਰਗਾ ਮੀਟ ਧਰਿਆ ਸੀ, ਉਹ ਮੇਰਾ ਮਤਲਬ ਵੀ ਉਹ ਭਾਈਆ ਜੀ ਆਏ, ਸਾਡੇ ਪ੍ਰਾਹੁਣਾ ਆਇਆ ਮੁੰਡਾ ਆਪਣਾ, ਤੇ ਉਹ ਫਿਰ ਮੀਟ ਸਬਜ਼ੀ ਬਣਾਈ ਆ, ਤੇ ਮੈਂ ਚੱਲਦਾ ਹਾਂ। ਚੱਲਦੇ ਆਉਣੀ ਜਾਣੀ ਚ ਲੱਗੀ ਰਹਿਣੀ ਇੱਥੇ, ਮਤਲਬ ਉਹਨੇ ਜਿਹਨਾਂ ਅਫਸੋਸ ਤੇ ਕਰਨਾ ਹੀ ਪੈਣਾ, ਖੰਡ ਪਾਠ ਤੇ ਵੀ ਆਉਣਾ ਪੈਣਾ, ਦਿਲ ਦੀਆਂ ਗੱਲਾਂ ਸਾਂਝੀਆਂ, ਦੁੱਖ ਕਿੱਥੇ ਚਰੇ ਜਾਂਦੇ, ਦੁੱਖ ਤੇ ਸਾਂਝੇ ਕਰਨੇ ਪੈਂਦੇ। ਚੰਗਾ ਮੈਂ ਫਿਰ ਚੱਲਦਾ, ਰੋਣਾ ਪੁੱਤ ਕੋਈ ਗੱਲ ਨੀ, ਹੌਸਲਾ ਲੱਗ, ਕੋਈ ਗੱਲ ਨੀ ਹੌਸਲਾ ਲੱਗ, ਬੇਬੇ ਦੀ ਗੱਲ ਆ, ਬੇਬੇ ਹੋਰ ਆ ਜੂ, ਕੋਈ ਗੱਲ ਨੀ ਹੌਸਲਾ ਲੱਗ, ਕੋਈ ਗੱਲ
4: ਨੀ,
3: ਚੰਗਾ ਮੈਂ ਚੱਲਦਾ ਫਿਰ,
4: ਚੱਲਦੇ
3: ਆ, ਜਦੋਂ ਬਾਪੂ ਮਰੂ ਫੇਰ ਆ ਜਾਂਦੇ। ਮੈਂ ਕੋਈ ਗਲਤ ਕਿਹਾ ਸੀ ਮੈਨੂੰ ਕੁੱਟਣ ਦਾ?
5: The difference is the music.
0: Swa 99.9. ਵੇਸੀ ਅਫਸੋਸ ਕਰਨ ਗਏ ਕਈ ਵਾਰੀ, ਪਤਾ ਨਹੀਂ ਚੱਲਦਾ ਕਿ ਅਸੀਂ ਖੁਸ਼ੀਆਂ ਦਾ ਗੱਲਾਂ ਬਾਤਾਂ ਕਰ ਰਹੇ ਕਿ ਅਫਸੋਸ ਵਾਲੀਆਂ ਗੱਲਾਂ ਕਰ ਰਹੇ ਹਾਂ। ਸੋ ਹੋ ਜਾਂਦਾ ਕਈ ਵਾਰੀ ਇੱਦਾਂ, ਅਤੇ ਕਲੀਅਰ ਕੰਠ ਤੋਂ ਗਾਣਾ ਸੁਣਦੇ ਹਾਂ ਕਾਸ਼, ਜਦੋਂ ਕਾਸ਼ ਇੱਕ ਆ ਜਾਂਦਾ ਅੱਖਰ, ਅਤੇ ਬਸ ਜ਼ਿੰਦਗੀ ਦੇ ਵਿੱਚ ਉਹ ਕਾਸ਼ ਇੱਦਾਂ ਹੁੰਦਾ ਜਾਂ ਇੱਦਾਂ ਨਾ ਹੁੰਦਾ, ਉਹ ਦੇਖਦੇ ਹਾਂ ਗਾਣੇ 'ਚ ਕੀ ਕਹਿੰਦਾ।

ਦੱਸੋ ਬੀਤੇ ਵੇਲੇ ਮੁੜਾਵਣ ਕੰਠ ਕਲੇਰ ਕੰਠ ਕਲੇਰ ਨੇ ਵੀ ਬਹੁਤ ਹੀ ਵਧੀਆ ਆਵਾਜ਼ ਆਪਣੇ ਗੀਤ ਦੇ ਜਿਹੜੇ ਬੋਲ ਆ ਉਹਦੇ ਪ੍ਰਭਾਵ ਛੱਡ ਕੇ ਜਾਂਦੀ ਹੈ। ਸਮਾਂ 9:55 ਹੋ ਗਏ ਨੇ, ਇਹ ਨਾ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਵੀ ਟਾਈਮ ਆ ਗਿਆ। ਇਹੀ ਆਸ ਕਰਦੇ ਹਾਂ ਕਿ ਰਹਿੰਦਾ ਹੋਇਆ ਦਿਨ, ਰਹਿੰਦਾ ਹੋਇਆ ਆਉਣ ਵਾਲਾ ਹਫ਼ਤਾ ਜਿਹੜਾ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਤੰਦਰੁਸਤੀ ਵਾਲਾ, ਖੁਸ਼ੀਆਂ ਵਾਲਾ ਹੋਵੇ। ਜਿੱਥੇ ਇੱਥੇ ਬੈਠੇ ਹਾਂ, ਖੁਸ਼ਹਾਲ ਰਹੋ, ਖੁਸ਼ ਰਹੋ, ਆਪਣੇ ਸੁਪਨੇ ਜਿਹੜੇ ਆ ਜਿਉਂਦੇ ਰੱਖੋ। ਸੁਪਨੇ ਜਿਉਂਦੇ ਰੱਖਾਂਗੇ ਤਾਂ ਜ਼ਿੰਦਗੀ ਜਿਉਣ ਦਾ ਵੀ ਇੱਕ ਪ੍ਰਭਾਵ ਹੋਵੇਗਾ, ਸਾਡਾ ਮਨ ਕਰੇਗਾ। ਸੋ ਇਹਨਾਂ ਸੁਪਨੇ ਜਿਉਂਦਿਆਂ ਦੇ ਵਿੱਚ ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਰੱਬ ਰਾਖਾ 'ਤੇ ਜਾਂਦੇ ਜਾਂਦੇ ਇਹ ਗੀਤ ਸੁਣਦੇ ਹਾਂ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ।